0: ਅਫਰੀਕਾ ਵਸੋਂ ਦਰ ਦੀ ਮੁਖੋ ਚਿਰਿੰਗਨ ਮੋ ਸੋਪੋ ਵਰਕੂਧੋਰੋ ਵਰਕੂਧੋਰੋ
1: ਸੋਕੋ ਕਾਸਾਤਰਾ ਬੰਦੀ
0: ਕਾਸਾਤਰਾ ਜੋਟੀ ਪਾਰਤੀ
1: ਕਾਸਾਤਰਾ ਨੇ ਜੋਟੀ ਪਾਰਤੀ ਕਾਸਾਤਰਾ ਜੋਟੀ ਪਾਰਤੀ ਕਬਾਵਾ ਮਲਬੂ ਮਿੰਗ ਪਵੰਕੋਨ ਨਗਰ ਬੰਦੀ
0: ਮਲਬੂ ਮਿੰਗ ਵੰਕੋਨ ਨਗਰ ਅਮਰਤੋ
1: ਲੋ ਬੀਏ ਨੋਰਾ ਨੋ ਨਗਰ ਅਮਰਤੋ ਕੋਸਾਈ ਕੋ ਨੋ ਨਗਰ ਅਮਰਤੋ
0: ਨਗਰ ਅਮਰਤੋ ਇਕੋ ਆਕੂ ਬਬਤ ਅਲਸ ਚਿੰਦਰੋ ਬਬਤ ਮੋਰਨੋ ਕਿ ਸੋਮਰਤੋ ਦਾਦੀ ਨਗਰ ਗਿੱਡੇ ਤਿਸਰਿੰਗ ਨਗਰ ਅਮਰਤੋ
1: ਓ ਬਬਤ ਮੋਰਨੋ ਕਿ ਸੋਮਰਤੋ ਦਾਦੀ ਨਗਰ ਗਿੱਡੇ ਤਿਸਰਿੰਗ ਨਗਰ ਅਮਰਤੋ ਸਿੰਗ ਬਬਤ ਮੋਰਨੋ ਕਿ ਸੋਮਰਤੋ ਅੰਦਰਾਨੇ
0: ਬਰ ਪੁੰਦੋ ਥਿਵੋ ਕਾਕਾਂਗੂ ਲਾਜਲਾਂਪਰੋਂ ਆਠੀਕੂ ਲਾ ਸਾਥਿਵੋ ਨਾਕੂਨੋ
1: ਪੁੰਦੋ ਥਿਵੋ ਜਾਨੋ ਕੋ ਸਾਥਿਵੋ ਨਾਕੂਨੋ ਜਿਰਿੰਗਾਂ ਮੂ
0: ਵਰਕੂ ਧੋਰੋ
1: ਮੈਂ ਚੁੱਪ ਵਰਕੂ ਧੋਰੋ
0: ਵਿਜੋ ਸੈਨੋ
1: ਮੈਂ ਚੁੱਪ ਵਿਜੋ ਸੈਨੋ
0: ਵੋ ਜੋ ਕੀਰੀ